0: ਆਪਾਂ ਨੇ ਇਹ ਵੀ ਧਿਆਨ ਰੱਖਣਾ ਹੈ ਕਿ ਜਦ ਵੀ ਆਪਾਂ ਆਪਣੇ ਪਸ਼ੂ ਕਾ ਚਾਰਾ ਨੇ ਬਦਲ ਰਿਹਾ ਚਾ ਕਿ ਜੇ ਆਪਾਂ ਬਾਹਰ ਰੋਕੀ ਦਾ ਚਾਰ ਮਹੀਨੇ ਸੁੱਖ ਚਾਰੋ ਦੇ ਵਾਲਾ ਤੂੰ ਵੀ ਮੈਂ ਤੁਰੰਤ ਆਪਾਂ ਬਦਲਾਵ ਨਾ ਕਰਾਂ ਧੀਰੇ ਧੀਰੇ ਕਰਾਂਗੇ ਹਰਿਓ ਚਾਰੇ ਦੇ ਰਿਹਾ ਚਾ ਤੂੰ ਵੀ ਕੇ ਸਾਥ ਸਾਥ ਥੋੜੇ ਸੁੱਖ ਚਾਰੋ ਵੀ ਨੇ ਦੇਵੋ ਚਾਲੂ ਕਰ ਦੇਵਾਂ ਔਰ ਜਦ ਮੈਂ ਥੋੜੇ ਥੋੜੇ ਵੀ ਕੀ ਮਾਤਰਾ ਬੜਾਤਾ ਜਾਵਾਂ ਯਾ ਨਹੀਂ ਕਿ ਹਰਿਓ ਚਾਰੇ ਦੇ ਰਿਹਾ ਚਾ ਅੱਜ ਔਰ ਕੱਲ ਵੀ ਨੇ ਸੀਧੋ ਹੀ ਸੁੱਖ ਚਾਰੋ ਆਪਾਂ ਖਿਲਾ ਦਿਆ ਤੋ ਇਸੇ ਵੀ ਉਨਕੀ ਜੋ ਪਾਚਨ ਸ਼ਕਤੀ ਹੈ ਵੀ ਫਿਰ ਗਲਤ ਅਸਰ ਪੜੇ ਚ ਇਹ ਕੇ ਸਾਥ ਸਾਥ ਜੋ ਖਣਿਜ ਲਵਣ ਹੋਵੇ ਚ ਵੇ ਵੀ ਆਪਣੇ ਪਸ਼ੂ ਨੇ ਭਰਪੂਰ ਮਾਤਰਾ ਮੈਂ ਦੇਵਾਂ ਪੀਵਾ ਕੋ ਜੋ ਸਵੱਛ ਜਲ ਹੈ ਵੋ ਵੀ ਉਪਲਬਧ ਕਰਾਵਾਂ ਨਹੀਂ ਕਿ ਸਾਥ ਸਾਥ ਦੇਖੋ ਰਾਜੂ ਭਾਈ ਅਬਾਰ ਸੁਬਹ ਸ਼ਾਮ ਹਲਕੀ ਗੁਲਾਬੀ ਠੰਡ ਪੜਵਾ ਲਾ ਰਹੀ ਹੈ ਆਪਾਂ ਸ਼ਹਿਰਾਂ ਕੀ ਬਾਤ ਛੋੜਾ ਗਾਵਾਂ ਕੀ ਬਾਤ ਜਦ ਕਰਾਂ ਤੋ ਦੇਖੋ ਗਾਵਾਂ ਮੈਂ ਤਾਂ ਆਪਣੇ ਅੱਛੀ ਖਾਸੀ ਸੁਬਹ ਸ਼ਾਮ ਕੀ ਠੰਡ ਪੜਵਾ ਲਾ ਗਈ ਹੈ ਤੋ ਯਾ ਜੋ ਸਰਦੀ ਕੋ ਅਸਰ ਹੈ ਇਹ ਆਪਣਾ ਪਸ਼ੂਆਂ ਪੇ ਵੀ ਸਿੱਧੋ ਸਿੱਧੋ ਪੜੇ ਚੇ ਤੋ ਅਬਾਰ ਯਾ ਵਿਵਸਥਾ ਰੱਖਾਂ ਕਿ ਸੁਬਹ ਸ਼ਾਮ ਕੀ ਜੋ ਹਵਾ ਚੱਲ ਰਹੀ ਹੈ ਵੀ ਮੈਂ ਆਪਣੇ ਪਸ਼ੂਆਂ ਨੇ ਥੋੜਾ ਸੋ ਬਚਾਰ ਰੱਖਾਂ ਵਾਂ ਕਾ ਜੋ ਪਸ਼ੂਸ਼ਾਲਾ ਹੈ ਵਟੇ ਵੀ ਥੋੜੀ ਸੀ ਆੜ ਲਗਾ ਦੇਵਾਂ ਤਿਰਪਾਲ ਯਾ ਕੋਈ ਅੱਛੀ ਚੀਜ਼ ਵਟੇ ਰੱਖ ਦੇਵਾਂ ਕਿ ਸਿੱਧੀ ਠੰਡੀ ਹਵਾ ਵਾਂ ਤੱਕ ਨਾ ਪਹੁੰਚੇ ਇਹ ਕੇ ਸਾਥ ਸਾਥ ਵਾਂ ਕੀ ਜੋ ਉਠਵਾ ਬੈਠਵਾ ਕੀ ਵਿਵਸਥਾ ਹੈ ਵੀਨੇ ਵੀ ਸਾਫ਼ ਸੁਥਰੀ ਰੱਖਾਂ ਔਰ ਸੁਖੀ ਰੱਖਾਂ
1: ਬਿਲਕੁਲ
0: ਬਾੜਾ ਮੈਂ ਸੇ ਔਰ ਪਸ਼ੂਸ਼ਾਲਾ ਮੈਂ ਸੇ ਜੋ ਪਾਣੀ ਕੋ ਨਿਕਾਸ ਹੈ ਵੀ ਕੀ ਵੀ ਵਿਵਸਥਾ ਸੁਚਾਰੂ ਰੂਪ ਸੇ ਰੱਖਾਂ ਔਰ ਯਦੀ ਆਪਾਂ ਦੇਖ ਰਹੇ ਚਾਹੇ ਕਿ ਆਪਣੇ ਪਸ਼ੂ ਕੀ ਦਿਨਚਰਿਆ ਪੇ ਆਪਾਂ ਤੁਮੇ ਥੋੜਾ ਸੋ ਵੀ ਬਦਲਾਵ ਦਿਖਾਈ ਦੇ ਰਿਹਾ ਚਾਹੇ ਯਾ ਤੋ ਆਪਣੇ ਪਸ਼ੂ ਸੁਸਤ ਲੱਗ ਰਿਹਾ ਚਾਹੇ ਵੀ ਕਾ ਖਾਬਾ ਪੀਵੇ ਮੈਂ ਥੋੜੀ ਸੀ ਕੋਤਾਈ ਸੀ ਲੱਗ ਰਹੀ ਚਾਹੇ ਤੋ ਆਪਾਂ ਨੇ ਤੁਰੰਤ ਆਪਣਾ ਜੋ ਪਸ਼ੂ ਚਿਕਿਤਸਕ ਹੈ ਵੀਨੇ ਸਲਾਹ ਕਰ ਆਪਣਾ ਪਸ਼ੂ ਨੇ ਦਿਖਾਣਾ ਚਾਹੀ ਜੀ
1: ਬਿਲਕੁਲ ਔਰ ਦੇਖੋ ਜੋ ਪਸ਼ੂ ਕੋ ਆਹਾਰ ਹੈ ਵੀ ਕਮਾਨ ਦਾਣਾ ਮਿਸ਼ਰਣ ਔਰ ਖਣਿਜ ਪੋਸ਼ਣ ਕੀ ਵੀ ਆਪਾਂ ਨੂੰ ਪੂਰੀ ਸਾਵਧਾਨੀ ਰੱਖਣੀ ਚਾਹੀ ਜੀ ਔਰ ਆਪਣਾ ਜੋ ਛੋਟਾ ਬਚੜਾ ਹੈ ਜੀਵ ਹੈ ਬਾਕੋ ਵੀ ਪੂਰਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਟਾਈਮ ਟਾਈਮ ਪਰ ਪਾਣੀ ਪਿਲਾਣਾ ਡੀਵਰਮਿੰਗ ਕੇ ਲਈ ਦਵਾਈ ਦੇਵੋ ਔਰ ਜੇ ਕੋਈ ਬਿਮਾਰੀ ਹੈ ਤੋ ਵੀ ਕੇ ਲਈ ਟੀਕਾਕਰਨ ਕਰਾਣਾ ਬਹੁਤ ਆਵਸ਼ਕ ਹੈ
0: ਜੀ ਸਾਹਿਬ ਤੋ ਦੇਖੋ ਸਾਹਿਬ ਬਾਤ ਹੋਈ ਆਪਣੇ ਇੱਥੇ ਜਾਣਕਾਰੀ ਕੀ ਅਬ ਕਾਰਜਕ੍ਰਮ ਨੇ ਲੈ ਚਲਣਾ ਵਾਪਸ ਇੱਕ ਮਹੱਤਵਪੂਰਨ ਜਾਣਕਾਰੀ ਕੀ ਔਰ ਸੁਣ ਲੈਣਾ ਕਸ਼ੀ ਮੈਂ ਪ੍ਰਸ਼ਿਕਸ਼ਣ ਕੋ ਕਾਈ ਮਹੱਤਵ ਚ ਜੀ ਵਿਸ਼ੇ ਮਾਤੇ ਜਾਣਕਾਰੀ ਦੇ ਰਹੇ ਹੈ ਡਾਕਟਰ ਅਤਰ ਸਿੰਘ ਮੀਨਾ
1: ਬਿਲਕੁਲ ਸਾਹਿਬ
2: ਡਾਕਟਰ स्थान जयपुर किसान भाइयों आज मैं प्रशिक्षण की कृषि में क्या महत्व है इसके बारे में आप लोगों को जानकारी दूंगा आप भली बात ही जानते हैं और वैसे तो एक ऋग्वेद में कहावत है सुन सिरवाम वाचम रुषिताम यद्यपि चक्षु तेने भागितम सिंचितम खेती करने से पूर्व हमें उसका ज्ञान व प्रशिक्षण करना आवश्यक है प्रशिक्षण क्या है इसके बारे में आप ऐसे तो जानते ही हैं कि किसी की विचारधारा एक तरह से किसी कार्य के लिए हमें उसको तैयार करना है उसकी जो विचारधारा है उसकी कार्य है कार्य क्षमता है ज्ञान है कौशल है और नए कार्य के प्रति वर्तमान और भविष्य के लिए तैयार करना एक तरह से प्रशिक्षण है खेती में बहुत सारे कार्य होते हैं उसकी जुताई से लेकर कटाई तक तो उसमें जैसे किस प्रकार से उसको जुताई करनी है कैसे बीज की बुवाई करनी है बुवाई के बहुत सारे तरीके हैं कतारों में जैसे बुवाई करनी है उसकी भी हम जानकारी देते हैं कि कितनी दूरी पर बोना है कतार से कतार की दूरी कितनी रखनी है बुवाई से पहले हमें मिट्टी परीक्षण करना है इन सब की जानकारी प्रशिक्षणों के माध्यम से देते हैं खेती में एक और कहावत है कि अधिक उपज का राज है खाद पानी और बीज इसमें चूक ना कीजिए ये अनुभव की सीख तो खेती में अधिक उत्पादन लेना है उसके लिए बीज तो महत्वपूर्ण है ही उसके साथ साथ खाद व उर्वरक का प्रयोग करना किस प्रकार से करें ये जो जैविक खाद होता है इसको हम बुवाई से पूर्व 10-15 दिन पूर्व ही मिट्टी में मिला देते हैं और जो और अन्य पोषक तत्व हैं वो मिट्टी परीक्षण के आधार पर करने की जानकारी दी जाती है हर एक प्रशिक्षणों में फिर भी हम ये कहते हैं कि किसान भाई जैसे नत्रजन है उर्वरक है उसकी आधी मात्रा फास्फोरस पोटास की पूरी मात्रा बोते समय बुवाई से पूर्व जमीन में मिला दें और नत्रजन की जो शेष मात्रा है वो यदि रेतीली जमीन है दोमट है तो उसमें हम दो बार में खड़ी फसल में प्रयोग करने की सिफारिश करते हैं थोड़ी जमीन भारी है या दोमट है उसमें प्रथम सिंचाई के समय या निराई उड़ाई के बाद उसमें उर्वरक प्रयोग करने की प्रशिक्षण जानकारी देते हैं पानी के कैसे प्रयोग करना है क्योंकि पानी बहुत महत्वपूर्ण है एक कहावत है कि कम पानी में दे सके हमें उपज भरपूर ऐसी फसल प्रजाति का चयनित करो जरूर जगह जिसकी हो फैली और रोग कीट से होने फसल की चादर मिली तो ऐसी फसलों को चयन करना चाहिए जिनमें कम पानी की जरूरत हो सूखा जो सहन कर सकते हैं और पानी को हमें क्रांतिक अवस्थाओं पर ही प्रयोग करना चाहिए क्योंकि वो अवस्था है जिस पर यदि हम पानी का प्रयोग करते हैं तो उससे अधिक फायदा मिलता है और उस